ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਚਰਨ ਵਿਚ ਬੈਠੇ ਹੋਏ ਸਾਧ ਸੰਗਤ ਜੀਓ। ਸੋ ਦੋਜ਼ ਫੋਰਚੁਨੇਟ ਬੀਇੰਗਸ ਆਰ ਗੈਦਰਿੰਗ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੂ ਇਜ਼ ਦ ਇਟਰਨਲ ਗੁਰੂ, ਹੂ ਇਜ਼ ਦ ਇਮੋਰਟਲ ਗੁਰੂ, ਹੂ ਇਜ਼ ਦ ਬਿਊਟੀਫੁਲ ਗੁਰੂ ਆਫ ਦ ਸਿੱਖ ਫਾਈਵ। ਵਿਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ, ਅਵੀ ਸੰਡੇ ਜੋ ਸਿੰਘਾਂ ਨੇ ਉਪਰਾਲਾ ਕੀਤਾ, ਦਿਆਤਾਂ ਨੇ ਫੋਰ ਇਨ ਐਫਰ ਫੋਰ ਐਵਰੀ ਸੰਡੇ ਟੂ ਬੀ ਲੜੀਵਾਰ ਉਹ ਕੰਟੀਨਿਊਸ ਕਥਾ ਔਰ ਸ੍ਰੀ ਜਪਜੀ ਸਾਹਿਬ ਭਾਈ ਸਾਹਿਬ ਸਿੰਘ ਬਹਾਦਰ ਮੀਰ ਜਿਹਦੇ ਫਸਟ ਜਿਹਦੇ ਮੂਲ ਮੰਤਰ ਅੰਦਰ ਪਹਿਲੀ ਪੌੜੀ ਲਾਸਟ ਫਿਊ ਵੀਕਸ ਸਚਾਈ ਹੁਕਮ ਆਇਆ ਭਾਈ ਸਾਹਿਬ ਵੱਲੋਂ ਕਿ ਜਿਹੜੀ ਦੂਜੀ ਪੌੜੀ ਸੈਕਿੰਡ ਪੌੜੀ ਸ੍ਰੀ ਜਪਜੀ ਸਾਹਿਬ ਟੂ ਡੂ ਵਿਚਾਰ ਟੂ ਡੂ ਕਥਾ ਟੂ ਡੂ ਡਿਸਕੋਰਸ ਇਜ਼ ਅਬਾਊਟ ਦ ਸੈਕਿੰਡ ਪੌੜੀ ਨਾਓ ਅਲੋਸ ਸ਼ਬਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗੋ ਸਮਥਿੰਗ ਕੋਲ ਅਖਾਨਕਾ ਅਖਾਨਕਾ ਇਜ਼ ਅ ਬੈਕਗਰਾਊਂਡ ਅ ਹਿਸਟਰੀ ਟੂ ਦ ਸ਼ਬਦ ਐਂਡ ਦ ਅਖਾਨਕਾ ਸ੍ਰੀ ਜਪਜੀ ਸਾਹਿਬ ਇਜ਼ ਗਿਵਨ ਐਸ ਅ ਕਨਵਰਸੇਸ਼ਨ ਬਿਟਵੀਨ ਆਰ ਫਸਟ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐਂਡ ਸਪਿਰਚੁਅਲ ਬੀਇੰਗਸ ਹੂ ਸਿੱਧਸ ਸੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਆਉਂਦੇ ਹਨ ਉਹਨਾਂ ਵਿਚ ਅਥਾਨਕਾ ਹੁੰਦੀ ਹਨ ਉਥਾਨਕਾ ਵਿਚ ਜਪਜੀ ਸਾਹਿਬ ਦੀ ਥਾਨਕਾ ਹੈਗੀ ਆ ਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਅਤੇ ਸਿੱਧਾਂ ਵਿਚ ਵਿਚਾਰ ਹੁੰਦੀ ਹਨ ਸੋ ਇਨ ਦਿਸ ਵਿਚਾਰ ਬਿਟਵੀਨ ਦੈਮ ਸੋ ਇਨ ਦ ਫਸਟ ਪੌੜੀ ਆਫ ਸ੍ਰੀ ਜਪਜੀ ਸਾਹਿਬ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਅਸ ਪਾਠ ਸਾਹਿਬ ਡਿਸਕਸ ਲਾਸਟ ਵੀਕ ਦ ਸਿੱਧ ਆਫ ਗੁਰੂ ਜੀ ਮਹਾਰਾਜ ਦਾ ਹਾਊ ਡੂ ਵੀ ਅਟੇਨ ਸਾਲਵੇਸ਼ਨ ਮਹਾਰਾਜ ਕੇ ਬਚਨ ਗੇਵ ਦ ਹੁਕਮ ਕਿ ਸੋਚੈ ਸੋਚ ਨਾ ਹੋ ਗਈ ਸੋ ਮੈਂ ਹੁਣ ਗੈਟ ਫ੍ਰੀ ਦਾ ਗਈ ਦ ਵੀਡੀਓ ਇਜ਼ ਔਨ ਯੂਟਿਊਬ ਦ ਐਸੈਂਸ ਵਾਜ਼ ਦੈਟ ਇਫ ਯੂ ਵਾਂਟ ਟੂ ਰੀਚ ਵਾਹਿਗੁਰੂ ਇਫ ਯੂ ਵਾਂਟ ਟੂ ਰੀਚ ਮਹਾਰਾਜ ਕੀਪਿੰਗ ਐਕਸੈਸ ਅਮਾਊਂਟ ਸੁਚਨ ਸੋ ਕੀਪਿੰਗ ਯੂ ਨੋ ਲੋਜ਼ ਆਫ ਹਾਈਜੀਨ ਨੋ ਸਪੀਕਿੰਗ ਮੌਨ ਧਾਰ ਲੈਣਾ ਨੋ ਈਟਿੰਗ ਭੁੱਖੇ ਰਹਿਣਾ ਆ ਐਂਡ ਫੋਰਥ ਵਿਚ ਮਹਾਰਾਜ ਟੋਕਸ ਅਬਾਊਟ ਇਜ਼ ਐਜੂਕੇਟਿੰਗ ਯੂਰਸੈਲਫ such trying out cleverness, tricks, education. Mara discusses the full way.

Why? Because everything is in Allah's hukum. We do not know what is hukum. We do not know what is going to happen. If we knew, then we can discuss and we can say, Fadi, in dahu nadiya, tusi babi dana karo. But in hukum, we don't understand hukum. We don't realize. Only with ultimate brahm gyan can we see what hukum is. Brahm gyan means the ultimate knowledge of Vaheguru. And the next Panti Mara says, Hukumi ho vanaji, hukum malavadayai. Now, just a quick note, hala, jira arthakar din gurbani, when you're trying to explain gurbani, each lagamata, each ara mukta, each onkar has a meaning. So when you read gurbani, you see the akhar in front of you. Sometimes we see sahariya, we see bihariya, we see onkar, we don't pronounce some of them. But kalle kalle lagamata akhara vich gyaniya. Dekho hun, hukmi hovar ji darthya, so jajje bihari, ji darthya manuk banda. That means that within jiya, we're including everything that has a soul within it. So animals, fish, dog, cats, bears, the whole, you know, I can name you quite a few animals. Point being, it's not a name, animal naming session. It's in fact trying to understand Gurbani. So I'm saying, hukmi ho vana jiya. So within every single animal on this planet is in hukum. So not just humans, not just our actions, but everything we see. If a bird is flying from one destination to another, that's in hukum. If penguins, for example, I'm a very big fan of penguins, by the way. Well, I don't know much about them, but what I do know, penguins, they travel miles and miles. And then the father of the penguins stays in one place, and the mother, she goes somewhere else, she goes back home. And that's in hukum, that the fact that the father somehow feeds the baby penguin. And if the mother makes it back in time, the baby will survive, or that baby penguin will survive. If the mother doesn't, the baby will die. So that's in hukum, Mahdi's creation is so fantastic. We think that there's even beings within stones that we don't know about. In Gurbani, Mahdi talks about how many species are actually in the water. So 4.2, Mahdi says the Ginti, 4.2 million species are within just the water. And if you read, if you keep up with science, you always see that they're discovering new animals in the water, new types of fish, koi shark nikal jandi, koi dolphin nikal janda na. Mahdi's Bani Sob Biyant, it's got ultimate Brahm Gyan in it. So Mahdi says, Hukumi Hovan Jiya. So all the people, all the animals, all the species are within hukum. Then Mahdi says, Hukum Milaver Diyai. So within hukum, people are given Vidyai. In Sufi Mat, in the Quran, for example, it talks about an instance where God laughs. Again, they say, Rab, sirf do wari hasdaya. According to Sufi Mat, I'm just giving an example here. I'm not saying everyone turn into Sufis. But give an example here. Within Sufi Mat, they say Maharaj or Vaheguru laughs at two occasions. What occasions are these? When Vaheguru gives someone vadiyai and the world tries to bring them down. Jado Maharaj koi sekh nu je koi manukh nu vadiyai dinda ya. They give him a gun, they give him a quality. You see Mahapurks, you often see like saints or you know spiritual beings get, everyone curses them sometimes. You also see people who are trying to seva, do prachar, everyone tries to bring them down. Kenda banda ki hai, ni prachar karta hai, vadaya, katha vachak. They say, you know, they can't bring you down. But if Maharaj has given you a gun, no one can take that from you. And the other time Vaheguru laughs is when a Kali Panda, someone who's got nothing within them, but humans try to bring him up, to big him up. And he's sick, man. Maharaj laughs at that. Why does he laugh? Because without Maharaj's kirpa, we could get nowhere in our terms of Sikhi. In terms of spiritual advancement, we will get nowhere. So quick, moving on. Hukami uttam neej, hukam lekh dukh sukh paaya hai.
not sure if you've got the translation on the screen. The translation in front of me says, Hukmi Utamanija, Hukma Lik Duksuk Bayahit. By his command, some are high and some are low. Asalam jira arth pelle arth ya. It's the arth means, if you look at that meaning, it means that there's some sort of hierarchy. But essence, Maharaj says that we are all one, because everyone is born equal. So, the actual arth is Hukmi Utamanija. Hukmi, within hukam, within the command of Vaheguru. Uttam means high, means good actions. So within hukam, people do seva. Within hukam, people do simran. Within hukam, people go to a charity work, to a charity shop and help people there. Work for voluntary, help other charity organizations, seva kar diya. But Ma always says, hukami uttam neeja. At the same, if someone is doing good in hukam, some people are doing bad in hukam. So it is in their hukam, it is in their karam to do bad actions. Now you're thinking, how is it in someone's hukam to do bad actions? We all are born. Every decision we make in life, we have free will. We choose either to go to the God Dora Sahib and with these hands do seva, do Jar Sahib or Satguru Sri Guru Nanak Sahib Ji Maharaj. To wash the pandi of the Sangat, to go to a children in need shop and help out there, or work with other organizations and do seva. Or we decide with these same hands to commit baat, to go around doing jori, doing thaggi. So it is in our decision. That's what's called free will. And then whatever decision we make, our dharam play out as a result. So if a single singing you, anyone here, does seva for 1 day, 2 days, seva kardaya, nishkam hoke, does seva without any sense of return, what happens? His dharam will play out accordingly. So every good thing you do, it takes away the path you've committed in previous janams or in this life itself. So the more punya we do, our pichle paap are getting destroyed. Maharaj says, hukam lekh dukh sukh paaya hai. Within hukam, we get pain, we get khushi. Maharaj says, gurbani patti likhi, taan dangur nanak devi Maharaj says, dadda dosh na deo kisai, dosh, dadda dosh na disai, dadda dosh na dijai, dadda dosh na. What Maharaj is saying, I can't remember the bhakti at the moment, so it doesn't want to come out. But the Maharaj is saying that why do we blame other people? Dadda dosa. Dadda kahu niji. Dadda dosa. Dosa karma apaneya. Jo ma kiya, so ma paya. Dosa na di jai avarjana. Maharaj says, why do we blame other people for our dosh, for our pains, our sorrow? That is a result of our karam. Our actions. That's why it says, Hukami Uttam Nija, Hukam Lekh Dukh Sukh Paya Hai. So, Dukh Sukh is all within Hukam. If we do good actions, we will see what we want come through. In the time of Sant Gyani Kartar Singh Ji, a prominent Sikh scholar, at that time, there's a Bibi, she wanted one of the Khan Par Sahib Karaya Si, Mataba Ne Khan Par Kare Karaya Si. At the end, Santa Ji goes to her, that Ardaas Karniya, what Ardaas should we do? The Bibi, the Mata said, Baba Ji Ardaas Kar Do Dukh Ji. She asked for Ardaas of pain, of sorrow. All these things were Haran. All the Sikhs at time were Haran. Again, why is the Mata Ji doing Ardaas of pain? People come and say, Baba Ji, eh Ardaas Karo Mere Namakar Bane. Or do tracking in life, or get a new job, or have a higher paying job. But this Mataji wanted pain. All these things at time, they were confused. They asked Santaji, Mataji ne karti ardaas dukh di, tusi kar vi ditti ya, phir ya kar kate. And Santaji goes, this samjhe ni. Think about it, look out into our, reflect into our own life, that when we have happiness, when we have sukh, how much do we remember Vaheguru? ਸੁੱਖ ਵੇਲੇ ਆਪਾਂ ਕਿੰਨਾ ਮਹਾਰਾਜ ਨੂੰ ਚੇਤੇ ਕਰਦੇ ਹਾਂ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਆ ਜੇ ਸੁੱਖ ਹੁੰਦਾ ਆ ਵੈਨ ਥਿੰਗਸ ਆਰ ਗੋਇੰਗ ਗੁੱਡ ਐਵਰੀਥਿੰਗਸ ਰਨਿੰਗ ਸਮੂਥਲੀ ਹਾਊ ਮੈਨੀ ਵਸ ਟੇਕ ਦ ਐਕਸਟਰਾ 5 ਮਿੰਟਸ ਟੂ ਡੂ ਸਿਮਰਨ ਔਰ ਟੂ ਗੋ ਟੂ ਗੋਦੋਰਾ ਐਂਡ ਸੇ ਸੰਗਤ ਪਰ ਜੇ ਦੁੱਖ ਹੁੰਦਾ ਆ
ਭੱਜ ਕੇ ਗੁਰਦੁਆਰੇ ਆਉਂਦੇ ਹਾਂ, ਭੱਜ ਕੇ ਸੰਗਤ ਵੱਲ ਆਉਂਦੇ ਹਾਂ. Our nitin guru sadhan becomes, you know, brilliant. This really pants gunthi every morning guru sadhan. Rati raat. O Mata ji ne ardaas ki dukh di kaat hai ki ti, ki hey kaal gud vaj guru, may I never forget you. If as humans, our mindset is that we all remember vaj guru in dukh, then let me have that dukh so long as always remembering you. That's true love for vaj guru. ਮਾਦੂਸ ਖੈਰ ਸਿੰਘ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈ ਹੈ. ਮਰ ਸਹੀ ਹੁਕਮ, ਇੱਕ ਨਾ ਹੁਕਮੀ ਬਖਸੀਸ, ਵਿਦ ਇਨ ਹੁਕਮ ਪੀਪਲ ਆਰ ਬਲੈਸਡ. ਇੱਕ ਹੁਕਮੀ ਸਦਾ ਪਵਾਈ ਹੈ, ਵਿਦ ਇਨ ਹੁਕਮ ਵੀ ਪਵਾਈ ਹੈ, ਵਿਚ ਮੀਨਸ ਵੀ ਵਾਂਡਰ ਅਰਾਊਂਡ, ਵੀ ਵਾਂਡਰ ਅਰਾਊਂਡ ਇਨ ਦਿਸ ਜਨਮ. ਕਦੀ ਡੇਰਿਆਂ ਨੂੰ ਚਲ ਗਏ, ਕਦੇ ਫਲਾਨੇ ਬਾਬੇ ਨੂੰ ਚਲ ਗਏ, ਕਦੇ ਇੱਥੇ ਮੱਥਾ ਕਰੀਸ ਲਿਆ, ਕਦੇ ਉੱਥੇ ਮੱਥਾ ਕਰੀਸ ਲਿਆ, ਕਦੀ ਕੋਈ ਜਗ੍ਹਾ ਤੇ ਮੱਥਾ ਟੇਕ ਲਿਆ, ਕਦੀ ਮਾਤਾ ਦੇ ਥਾਂ ਤੇ ਮੱਥਾ ਟੇਕ ਲਿਆ. ਸੰਤ ਜਗਤ ਸਿੰਘ ਜੀ ਕਹਿੰਦੇ ਸੀ, ਗੰਗਾ ਨੂੰ ਗਿਆ ਗੰਗਾ ਰਾਮ, ਜਮਨਾ ਨੂੰ ਗਿਆ ਜਮਨਾ ਰਾਮ, ਸਿੱਖਾਂ ਦੀ ਹਾਲਤ ਆ. ਤੂੰ ਵੈਰ ਵੀ ਗਲ ਵੀ ਟਰਨ ਇਨ ਟੂ ਦੈਟ. ਆਪਾਂ ਮੁਸਲਮਾਨ ਵਿੱਚ ਬੈਠੇ ਹਾਂ, ਹਾਂਜੀ ਮੁਹੰਮਦ ਬੜਾ ਵਧੀਆ ਸੀ. ਸਿੱਖਾਂ ਵਿੱਚ ਬੈਠੇ ਹਾਂ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ. ਹਿੰਦੂ ਵਿੱਚ ਬੈਠੇ ਹਾਂ, ਜੈ ਮਾਤਾ ਦੀ. ਇਹ ਕੀ ਸਿੱਖ ਸਿੱਖੀ ਧਰਮ ਹੋ ਗਿਆ? ਮਾਸੇ ਵੀ ਵੰਡਰ ਆਰ ਵੰਡਰਸਲੀ, ਵੀ ਵੰਡਰ ਇਨ ਡਿਫਰੈਂਟ ਰਿਲੀਜੀਅਨਸ, ਵੀ ਲੁੱਕ ਅਰਾਊਂਡ. To wonder wondrously, not in this journey, when we die, we're going to be other animals. Chara asi ho chaba paddi jana ya. Par eh vela ya, sun man mitra pyariya, mil vela hai eh, jab lag jovan saath hai, tab lag eh ho tan deh. Vaise hi, oh my mind, listen carefully, to meet Vaheguru is a chance now. Hon samaya ki bani paro, simran karo, change gun karo, change karam karo. ਮਾਰਦੋਸ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ. ਐਵਰੀ ਵਨ ਇਜ ਸਬਜੈਕਟ ਟੂ ਹੁਕਮ, ਐਵਰੀਥਿੰਗ ਦੈਟ ਹੈਪਨਸ ਇਜ਼ ਵਿਦਿਨ ਹੁਕਮ. ਸੋ ਜਿਸ ਕਰਕੇ ਗੱਲ ਫਿਰ ਗੱਲ ਹੋ ਗਈ ਮੋਸਟ ਹੋ ਗਿਆ ਨਾ ਸਿੰਘ ਨੇ ਕੀਰਤਨ ਵਿੱਚ ਕਰਦਾ ਆ. ਸੋ ਮੂਵਿੰਗ ਥਰੂ ਕੁਆਇਟ ਕੁਇਕਲੀ, ਸੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ. ਐਵਰੀਥਿੰਗ ਹੈਪਨਸ ਹੁਕਮ, ਨਥਿੰਗ ਹੈਪਨਸ ਵਿਦਆਊਟ ਦ ਕਮਾਂਡ ਆਫ ਵਾਹਿਗੁਰੂ. ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ. ਮਾਸੇ ਜਿਹੜੇ ਹੁਕਮ ਨੂੰ ਦੇ ਅੰਡਰਸਟੈਂਡ ਦੇ, ਦੇ ਅੰਡਰਸਟੈਂਡ ਦੈਟ ਵੀ ਕੈਨੋਟ ਥਾਟ ਕੰਪਰਹੈਂਡ ਹੁਕਮ, ਵੀ ਕੈਨੋਟ ਥਾਟ ਕੰਪਰਹੈਂਡ ਵਾਹਿਗੁਰੂ, ਉਹਨਾਂ ਨੂੰ ਹੰਕਾਰ ਦਾ ਰੋਗ, ਈਗੋ ਇਜ਼ ਅ ਡਿਜ਼ੀਜ਼. ਕੱਲਾ ਕੱਲਾ ਵਿਕਾਰ, ਪੰਜ ਵਿਕਾਰ ਆ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ. ਲਸਟ, ਐਂਗਰ, ਗਰੀਡ, ਅਟੈਚਮੈਂਟ, ਈਗੋ, ਦੀਜ਼ ਆਰ ਫਾਈਵ rogues, diseases, and each one of these diseases leads on to real diseases. For example, lust. Because of lust, people in this day and age are, as you know, HIV, AIDS is one of the biggest killers in this world. Growth. Bade bande nu kaat ke paan ditta. There's so many cases in the news all the time. Out of anger, they didn't know what they were doing. Punched him a few more times. ਮੈਂ ਉਹ ਵੀ ਮਾਰਤਾ ਸਿਰ ਤੇ, ਵਿਚਾਰਾ ਮੁੰਡਾ ਹੀ ਮਰ ਗਿਆ. ਗਰੀਬ, ਲੋਭੀ ਕਾ ਵਿਸੋ ਵਿਸਾ ਹੋਣਾ. ਮਾਸੇ ਡੋਂਟ ਨੈਵਰ ਟ੍ਰਸਟ ਅ ਗਰੀਡੀ ਪਰਸਨ, ਬਿਕਾਜ਼ ਇਫ ਗਰੀਡ, ਵਾਟ ਵਿਲ ਵੀ ਡੂ? ਵਿਲ ਡੂ ਐਨੀਥਿੰਗ ਫੋਰ ਦ ਐਕਸਟਰਾ 5 ਪਾਉਂਡ, ਵਿਲ ਵਰਕ ਸੋ ਮਚ. ਆਪਾਂ ਮਾਇਆ ਕਰਕੇ, ਲੋਭ ਕਰਕੇ ਇੰਨਾ ਕੰਮ ਕਰੋਗੇ ਕਿ ਸਾਡੇ ਯਾਨੇ ਪਾ ਰੋਡਾਂ ਤੇ ਰੋਲਦੇ ਫਿਰਦੇ ਆ, ਸ਼ਰਾਬਾਂ ਪੀਂਦੇ ਆ, ਪਰ ਆਪਾਂ ਪੈਸੇ ਘਰ ਹੋਣੇ ਚਾਹੀਦੇ ਆ, ਸਾਡੇ ਘਰ ਪੰਜ ਪੰਜ ਬੈਡਰੂਮ ਵਾਲੇ ਹੋਵੇ. ਵੀ ਡੂ ਐਨੀਥਿੰਗ, ਮੇਕ ਸ਼ੋਰ ਆਰ ਬੈਡਰੂਮਸ ਆਰ ਅ ਹਾਊਸ ਬੈਡਰੂਮਸ ਇਨ ਅ ਹਾਊਸ ਆਫ 5 ਬੈਡਰੂਮਸ, ਆਵਰ ਚਿਲਡਰਨ ਆਰ ਆਲ ਆਲਕੋਹੋਲਿਕਸ. ਵੀ ਗੋ ਅਸ ਆਈ ਵਨ ਥਿੰਗ ਟੂ ਸਪੀਕ ਯੂ ਅੰਡਰਸਟੈਂਡ, ਉਹ ਧਾਨੇ ਆ ਕਿ ਜਦੋਂ ਸਾਨੂੰ ਤਾਂ ਪਤਾ ਨਹੀਂ, ਆਪਾਂ ਜਿੰਮੇ ਕਰਦੇ ਹਾਂ, ਪਰ ਆਵਰ ਪੇਰੈਂਟਸ ਵਰਕ ਹਾਰਡ, ਬਟ ਵਾਟਸ ਹੈਪਨ, ਆਵਰ ਪੇਰੈਂਟਸ ਵਰਕਿੰਗ ਸੋ ਹਾਰਡ ਦੇ ਵੋਂਟ ਪੇ ਅਟੈਂਸ਼ਨ ਟੂ ਦ ਕਿਡਸ, ਐਂਡ ਨਾਓ ਦੇਰ ਇਜ਼ ਅ ਜਨਰੇਸ਼ਨ ਗੈਪ, ਦੇਰ ਇਜ਼ ਅ ਗੈਪ, ਅ ਮੈਸਿਵ ਐਜੂਕੇਸ਼ਨਲ ਗੈਪ ਬਿਟਵੀਨ ਦੋਜ਼ ਚਿਲਡਰਨ who have not, whose parents worked very hard so we can live a comfortable life in the UK. And the children have no clue about Sikhi. We have got it easy. The generation have got it very easy. Our parents did the hard work. We've got degrees. We've got good jobs. We go to London every day. Koi banker ya, koi investment banker ya, koi doctor ya. We've got good jobs. But when are we going to give back to the Guru? We're lucky that our parents worked hard so we got good jobs. Now it's time for us to realize this is what the whole program is about. The Baji Yudhu Pralla, Uttan Tanda Yoga, because he's trying to make us realize again that we need to go back and learn about Sikhi. We've done Tarakki. Baji Idhavi Kendaki.
बड़े अमूर काफी है जिस लाभ लोभ हंकारा खून में एजुकेटेड फूड जिस लाभ लोभ हंकार वुक्स राउंड इन ग्रीड वुक्स राउंड हंकार नाव पर है ना बुझी है गुरमति विचारा वॉच यू लर्न अंडरस्टैंड समथिंग लर्न नाम लर्न गुरमत रैणी बैणी लर्न रैत मर्यादा किदा रखने कैम रखनी रैत मर्यादा होमे कह ना कोई मैसेज द डिजीज ऑफ ईगो विल नॉट टच यू हन पाजी नु बेनती है कर उस हो ऑन फ्राइडे वी सेलिब्रेटेड द शहीदी दिवस ऑफ धन धन सतगुरु गुरु अर्जन देव जी महाराज सिंह बेनती फोलो वाग ठोक वाग गुरु अर्जन देव जी महाराज जीवन एंड ठोक बाते शहीदी दे शहादत सो सो पाजी नु बेनती है कर जस्ट क्विकली विंग अ सिंह द शब्द द वेरी शब्द द गुरु अर्जन देव जी महाराज सह तत्ती तवी एंड रिसाइटेड नाउ वी आल्सो रिमेंबर इज दैट Holy coincidence, holy kirpa, offers to holy kirpa. One thing is reading Gurbani. Ek hai Gurbani parni, ek hai Gurbani vicharni sangat ruvich, je kalle baike, but ek hai Gurbani jioni, living Gurbani. Now, we're talking about hukam, the whole topic, the whole body is about hukam. Now, Guru Maharaj and Guru Maharaj's beloved Sikhs, have proven every single pankti in Gurbani. If Gurbani jiri kalli kalli pankti Gurbani vichya, o Guru Maharaj, Guru Maharaj sikha ne, prove kiti, dikha deta, sanu drita bakshti, vishwas bakshta, ke Gurbani, sat gur ki bani, sat sat kar jano gur sikha ho, har karta aap moh ho kada hai. Realize that this sat gur di bani is true, but why? गुरु के सहक गुरु माल दिखाता एक गुरबानी से पुरजा पुरजा काट मरे कबो ना छाड़े खेत ते पाए मणि दिखा पाए मणि सिंह दिखा देता एक गुरबानी सही दा ही विखा पीस पा पीस ते पाए मणि सिंह जी शौर्यता एक गुरबानी सही सतगुरु की सेवा गा करी सिर दीजे आप गवाए एक गुरबानी सही दा डू द सेवा वाहेगुरु यू हैव टू गिव योर हेड ते तां तां बाबा दीप सिंह दिखा देता सेवा करदे होए पंथ की सेवा करते हुए सर देता द हैंड हेड ऑन द हैंड इफ महाराज बाणी साइज रेकग्नाइज ह्यूमन रेस इज वन भाई कन्हैया जी ने दिखा देता तो महाराज साइज दिमाग वाह सिखी नहीं छड़नी सिखा ने सतगुरु महाराज आप ने दिखा दिता हम पाए साहब फिर बेनती है कि पहला जरा शब्द तेरा की आ मीठा लाग है पर बख्शिश करे फिर उपरांत आप थोड़े समय वास्ते गुरु महाराज शहादी विचार करनी है सिंह ने बजे 7:30 तक समय आप टाइम सिरे भोग पालना है।

ਬਲਿਹਾਰੀ ਗੁਰੇ ਆਪਣੇ ਦਿਓ ਬਾੜੀ ਸਦਵਾਰ ਜਿਨ ਮਾਨਸ ਦੇ ਦੇਖੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ

ਸਾਰਾ ਸੰਸਾਰ ਦੀ ਬੇਨਤੀ ਹੈ ਕਿ ਲੈਟਸ ਸਿੰਗ ਵਾਹਿਗੁਰੂ ਸਿਮਰਨ ਨਾਉ ਟੁਗੇਦਰ ਇਸ ਆਸ ਵਾਹਿਗੁਰੂ ਬਲੈਸ ਅਸ ਟੂ ਅਰਨ ਦ ਗੁਰੂ ਸ਼ਬਦ ਦ ਵਾਹਿਗੁਰੂ ਮੰਤਰ ਲੈਟਸ ਫਿਲ ਆਵਰ ਹੋਮੀ ਵਿਦ ਦਿਸ ਵੈਪਨ ਦੈਟ ਵੀ ਹੈਵ ਦਿਸ ਇਜ਼ ਦ ਬਿਗੇਸਟ ਵੈਪਨ ਗੁਰੂ ਜੀ ਹੈਸ ਗਿਵਨ ਅਸ

ਉਹਨਾਂ ਸੇ ਸੱਚੇ ਲਾਏ ਤੋ ਸੱਚ ਲਾਗੇ ਵੈਨ ਵਾਹਿਗੁਰੂ ਅਟੈਚ ਮੀ ਟੂ ਦ ਟਰੂਥ ਦੈਨ ਆਈ ਗੋਟ ਅਟੈਚ ਟੂ ਦ ਟਰੂਥ ਵੈਨ ਵੀ ਕੇਮ ਟੂ ਗੁਰਦੁਆਰਾ ਟੂਡੇ ਮਹਾਰਾਜ ਬ੍ਰੋਟ ਅਸ ਹੇਅਰ ਟੂ ਲਿਸਨ ਟੂ ਦ ਟਰੂਥ ਦੈਟ ਹੀ ਇਜ਼ ਟੀਚਿੰਗ ਅਸ ਨਾਟ ਮੀ ਇਟਸ ਨਾਟ ਮਾਈ ਟਰੂਥ ਨਥਿੰਗ ਟੂ ਡੂ ਵਿਦ ਮੀ ਹੇਅਰ ਆਲ ਅਬਾਊਟ ਗੁਰੂ ਦੈਨ ਮਹਾਰਾਜ ਸੇਜ਼ ਕੀ ਸੱਚੇ ਕਾ ਵਿਵਹਾਰੀ ਨਾਟ ਆਈ ਆਲਸੋ ਬਿਕੇਮ ਅ ਟ੍ਰੇਡਰ I also became a trader in the truth. So I was telling people the truth. The man says, Sachi bast ke paar chalai. I loaded my cart with as much truth as I could grab. You know, like we have a gutka, you think, I don't want a small gutka, give me a gutka with as much barney in it as I can get in there. That's the idea. Get as much of it as you can. Don't get hungry for now. Grab it as much as you can. Mana says, ki, if I found someone who's hungry for naam, I'll sell them all of it. Only the few people that want to buy.

ਚੁੱਕਾ ਮਾਫ਼ ਕਰਨੀਆਂ ਤੁਸੀਂ ਬਖਸ਼ਣਹਾਰ ਹੈਗੇ ਹੋ ਦੇਹੋ ਸਤਿ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਤੁਧਿਆ ਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿਆ ਹੋ ਕਥੀ ਕਥੇ ਕਥੇ ਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤਿਲ ਤੇਰੀ ਵਡਿਆਈ।

ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ, ਅਗਿਆਨ ਭੰਜਨ।

ਸੰਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਚਿਤ ਲਗਤਰਾ ਗੁਰਦੇਵ ਸਤਗੁਰ ਪਾਰ